ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਵਾਰਤਾ ਪ੍ਰਵਾਸੀ ਪੰਜਾਬੀ ਕਵਿਤਾ ਦੀ ਅਜੋਕੀ ਸਥਿਤੀ। ਵਾਰਤਾਕਾਰ ਹੋਣਗੇ ਡਾਕਟਰ ਜਸਪਾਲ ਕੌਰ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਸੁਣਾਵਾਂਗੇ ਮਾਤਾ ਦੀਆਂ ਭੇਟਾਂ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਚਰਚਾ ਨਾਲ। ਪਰਮਾਣੂ ਹਥਿਆਰਾਂ ਦੇ ਮੁਕੰਮਲ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਹਰ ਸਾਲ 26 ਸਤੰਬਰ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਦਸੰਬਰ 2013 ਵਿੱਚ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਇਸ ਵਿਸ਼ੇਸ਼ ਦਿਨ ਦਾ ਮੁੱਖ ਉਦੇਸ਼ ਦੁਨੀਆ ਭਰ ਦੇ ਲੋਕਾਂ ਅਤੇ ਸਰਕਾਰਾਂ ਨੂੰ ਪਰਮਾਣੂ ਹਥਿਆਰਾਂ ਦੇ ਗੰਭੀਰ ਖਤਰਿਆਂ ਬਾਰੇ ਜਾਗਰੂਕ ਕਰਨਾ ਅਤੇ ਇਨ੍ਹਾਂ ਦੇ ਮੁਕੰਮਲ ਖਾਤਮੇ ਲਈ ਇਕਜੁੱਟ ਕਰਨਾ ਹੈ। ਪਰਮਾਣੂ ਹਥਿਆਰ ਮਨੁੱਖਤਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਨਾਸ਼ਕਾਰੀ ਅਤੇ ਖਤਰਨਾਕ ਹਥਿਆਰ ਨੇ। ਇਨ੍ਹਾਂ ਦੀ ਵਰਤੋਂ ਦਾ ਨਤੀਜਾ ਕਿੰਨਾ ਭਿਆਨਕ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਅਸੀਂ 1945 ਵਿੱਚ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਤੇ ਹੋਏ ਪਰਮਾਣੂ ਹਮਲਿਆਂ ਤੋਂ ਲਗਾ ਸਕਦੇ ਹਾਂ। ਉਸ ਸਮੇਂ ਪਲਾਂ ਵਿੱਚ ਹੀ ਲੱਖਾਂ ਮਾਸੂਮ ਲੋਕ ਮਾਰੇ ਗਏ ਸਨ ਅਤੇ ਆਉਣ ਵਾਲੀਆਂ ਨਸਲਾਂ ਅੱਜ ਤੱਕ ਉਸ ਦੇ ਰੇਡੀਏਸ਼ਨ ਦਾ ਖਾਮਿਆਜਾ ਭੁਗਤ ਰਹੀਆਂ ਨੇ। ਜੇਕਰ ਅੱਜ ਦੇ ਸਮੇਂ ਵਿੱਚ ਅਜਿਹਾ ਕੋਈ ਯੁੱਧ ਹੁੰਦਾ ਹੈ ਤਾਂ ਇਹ ਪੂਰੀ ਮਨੁੱਖੀ ਸਭਿਅਤਾ ਅਤੇ ਧਰਤੀ ਦੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇਗਾ। ਇਸ ਲਈ ਇਨ੍ਹਾਂ ਹਥਿਆਰਾਂ ਨੂੰ ਸਿਰਫ ਘੱਟ ਕਰਨਾ ਹੀ ਕਾਫੀ ਨਹੀਂ, ਸਗੋਂ ਇਨ੍ਹਾਂ ਦਾ ਜੜੋਂ ਖਾਤਮਾ ਕਰਨਾ ਬੇਹੱਦ ਜ਼ਰੂਰੀ ਹੈ। ਇਸ ਦਿਨ ਨੂੰ ਮਨਾਉਣ ਦਾ ਇੱਕ ਹੋਰ ਅਹਿਮ ਪਹਿਲੂ ਆਰਥਿਕ ਅਤੇ ਸਮਾਜਿਕ ਵਿਕਾਸ ਨਾਲ ਜੁੜਿਆ ਹੋਇਆ ਹੈ। ਅੱਜ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਪਰਮਾਣੂ ਹਥਿਆਰਾਂ ਦੇ ਨਿਰਮਾਣ

0: मां कवितावां राही लड़ीवार दो वक्रियां स्थितियां नूं पेश करता है, जिथे पहली ते दूजी पीढ़ी ते दूजी ते तीजी पीढ़ी तीक स्थितियां बस सोच बदलन लई दूजी पीढ़ी मजबूर है। मैं अपनी बीवी नूं कहा, बच्चे हुण वड्डे हो गए, करन दे जो आपे कर दे, अपने बुलबुलियां च बंद ना कर। एक बार मां पिता नाल लड़के अन्ने खूह वल भज तुरी। एक बार मां पिता नाल लड़के अन्ने खूह वल भज तुरी, सुते सिद्ध ही ते ओ वापस परत आई। आखदी रही, सारी उम्र मैं ता बस जिउंदी रही तेरे करके। इंज शायर मां सिरलेख अधीन दर्ज दोहां कवितावां राही मां दी दो वक्रियां स्थितियां नूं ही नहीं सिरज रहा, सगों ओह समें दे नाल बदल रहियां कदरां कीमतां वल भी इशारा करदा है। अज दे बच्चियां नूं आज़ादी चाहीदी है, मां बाप दा कहा रोक टोक लगदा है, यही कारण है कि पिता मां नूं वर्ज रहा है कि बच्चियां नूं कुछ ना कहे। अज अजिही स्थिति पंजाबी सभ्याचार दी नहीं सगो विश्वीकरण दे प्रभाव थले ग्लोबल इकाई विच रह रहे हर मनुख समाज मुल्क दी बन गई है, जिथे हर किसी नूं एकांत ही चाहिदा है, जदों कि पहले समयां विच साथ लई अंदर एक खिच रहिंदी सी। इउं अतीत तो वर्तमान ते कदरां कीमतां विच आए बदलाव एकांत दे नां हेठ जिस इकलता नूं जन्म दे रहियां हन, ਉਹ ਮਾਨਵਤਾ ਪੱਖੋਂ ਨਿਗਾਰ ਵਾਲੀਆਂ ਸਥਿਤੀਆਂ ਨੂੰ ਸਿਰਜ ਰਹੀਆਂ ਹਨ। ਇੰਜ ਸ਼ਾਇਰ ਤਿੱਖੇ ਵਿਅੰਗ ਰਾਹੀਂ ਸਹਿਜੇ ਹੀ ਮਾਂ ਕਵਿਤਾਵਾਂ ਰਾਹੀਂ ਵਿਸ਼ਵ ਸੱਭਿਆਚਾਰ ਵਿੱਚ ਪਨਪ ਰਹੀ ਗੰਭੀਰ ਸਮੱਸਿਆ ਨੂੰ ਪੇਸ਼ ਕਰਦਾ ਹੈ। ਸੱਭਿਆਚਾਰਕ ਅਤੇ ਸਮਾਜਕ ਪੱਖੋਂ ਇਹ ਰਚਨਾਵਾਂ ਅਹਿਮ ਮਸਲਿਆਂ ਵੱਲ ਸਾਡਾ ਧਿਆਨ ਦੁਆਉਂਦੀਆਂ ਨਜ਼ਮਾਂ ਹਨ। ਕੈਨੇਡਾ ਵਾਸੀ ਮਨਜੀਤ ਮੀਤ ਗਲੋਬਲ ਵਾਰਮਿੰਗ ਦੇ ਮਸਲੇ ਬਾਰੇ ਕਵਿਤਾ ਲਿਖਦਾ ਉਸ ਸਭ ਕੁਛ ਨੂੰ ਕਟਾਕਸ਼ੀ ਅੰਦਾਜ਼ ਵਿੱਚ ਸੰਬੋਧਿਤ ਹੁੰਦਾ ਹੈ, ਜਿਨ੍ਹਾਂ ਦੇ ਫਲ ਰੂਪ ਅੱਜ ਵਿਸ਼ਵ ਕੁਦਰਤ ਦੇ ਪ੍ਰਕੋਪ ਨੂੰ ਭੋਗ ਰਿਹਾ ਹੈ। ਸਾਡੀ ਉਦਯੋਗਿਕ ਕ੍ਰਾਂਤੀ ਨੇ ਕੁਦਰਤ ਦਾ ਸਗਲਾ ਸਾਹ ਸੱਤ ਪੀਤਾ ਹੈ। ਇੰਝ ਹੀ ਸਵਿਟਜ਼ਰਲੈਂਡ ਵਿੱਚ ਵਸਦਾ ਦੇਵ ਅਤੇ ਅਮਰੀਕਾ ਵਿੱਚ ਵਸਦਾ ਹਰਭਜਨ ਸਿੰਘ ਵਿਅੰਗਾਤਮਕ ਭਾਸ਼ਾ ਵਿੱਚ ਸੰਬੋਧਿਤ ਹੁੰਦੇ ਹਨ। ਇਉਂ ਸੰਖੇਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਵਾਸੀ ਪੰਜਾਬੀ ਕਵਿਤਾ ਅੱਜ ਪੰਜਾਬੀਅਤ ਜਾਂ ਪ੍ਰਵਾਸੀ ਪੰਜਾਬੀ ਦੇ ਕਿਹੜੇ ਮਸਲੇ ਹਨ, ਉਹਨਾਂ ਦੇ ਸਮਾਨਾਂਤਰ ਵਿਸ਼ਵ ਅੰਦਰ ਮਨੁੱਖ ਦੇ ਕੀ ਮਸਲੇ ਹਨ, ਉਹਨਾਂ ਨਾਲ ਬਰਮੇਚਤੀ ਕਹੀ ਜਾ ਸਕਦੀ ਹੈ। ਵਾਤਾਵਰਣ ਪ੍ਰਦੂਸ਼ਣ, ਸੱਭਿਆਚਾਰਕ ਪ੍ਰਦੂਸ਼ਣ, ਸੱਤਾ ਦਾ ਗਲਬਾ, ਬਦਲ ਰਿਹਾ ਰਿਸ਼ਤਾ ਨਾਤਾ ਪ੍ਰਬੰਧ ਅਤੇ ਰੂਪਾਂਤਰਿਤ ਮਾਨਵੀ ਕਦਰਾਂ ਕੀਮਤਾਂ ਦੀ ਵਿਸ਼ਾਲ ਕੈਨਵਸ ਨਾਲ ਸੰਵਾਦ ਸਿਰਜਦੀ ਪ੍ਰਵਾਸੀ ਪੰਜਾਬੀ ਕਵਿਤਾ ਦਾ ਘੇਰਾ ਵਿਸ਼ੇ ਪੱਖ ਤੋਂ ਹੀ ਨਵੀਨਤਾ ਨਹੀਂ ਸਿਰਜਦਾ, ਸਗੋਂ ਸ਼ੈਲੀ ਪੱਖੋਂ ਵੀ ਇਹ ਨਵੀਨਤਾ ਅਖਤਿਆਰ ਕਰਦਾ ਹੈ। ਇੰਝ ਪੰਜਾਬ ਅਤੇ ਪੰਜਾਬੀ ਤੋਂ ਆਗਾਜ਼ ਕਰਦੀ ਪ੍ਰਵਾਸੀ ਪੰਜਾਬੀ ਕਵਿਤਾ ਵਿਸ਼ਵੀਕਰਨ ਦੀ ਸਪੇਸ 'ਤੇ ਵਿਸਤ੍ਰਿਤ ਹੁੰਦੀ ਫੈਲਾਓ ਨੂੰ ਸਿਰਜਦੀ ਹੈ। ਇਸੇ ਭਾਵ ਨੂੰ ਜਪਾਨ ਵਾਸੀ ਪਰਮਿੰਦਰ ਸੋਢੀ ਆਪਣੀ ਸਜਰੀ ਕਾਵਿ ਪੁਸਤਕ ਕਵਿਤਾ ਵਿੱਚ ਲੁਕ ਗਿਆ ਕੋਈ ਨੂੰ ਇਉਂ ਪੇਸ਼ ਕਰਦਾ ਹੈ, ਜਿੱਥੇ ਸਾਂਝ ਅਤੇ ਅਪਣੱਤ ਦਾ ਝਲਕਾਰਾ ਪੈਂਦਾ ਹੈ, ਸਾਰੀਆਂ ਹੱਦਾਂ ਮਿਟ ਜਾਂਦੀਆਂ ਹਨ। ਕਵਿਤਾ ਉਸ ਪੰਛੀ ਵਾਂਗ ਹੁੰਦੀ ਹੈ ਜੋ ਕਿਸੇ ਸਰਹੱਦ ਦੀ ਪਰਵਾਹ ਨਹੀਂ ਕਰਦਾ।
1: ਹੁਣੇ ਅਸੀਂ ਡਾਕਟਰ ਜਸਪਾਲ ਕੌਰ ਤੋਂ ਵਾਰਤਾ ਸੁਣ ਰਹੇ ਸੀ ਪ੍ਰਵਾਸੀ ਪੰਜਾਬੀ ਕਵਿਤਾ ਦੀ ਅਜੋਕੀ ਸਥਿਤੀ। ਆਓ ਹੁਣ ਸੁਣਦੇ ਹਾਂ ਮਾਤਾ ਦੀਆਂ ਭੇਟਾਂ। ਸਭ ਤੋਂ ਪਹਿਲੀ ਮਾਤਾ ਦੀ ਭੇਟ ਅਸੀਂ ਸੁਣ ਰਹੇ ਹਾਂ ਮਹਿੰਦਰ ਕਪੂਰ ਦੀ ਆਵਾਜ਼ ਵਿੱਚ। ਬੋਲੋ ਜੈ ਜੈ ਮਾਂ, ਬੋਲੋ ਜੈ ਜੈ ਮਾਂ।

ਇਹ ਸਨ ਮਹਿੰਦਰ ਕਪੂਰ। ਦਿਲਰਾਜ ਕੌਰ ਅਤੇ ਸਾਥੀ ਲੈ ਕੇ ਆ ਰਹੇ ਨੇ ਮਾਤਾ ਦੀ ਅਗਲੀ ਭੇਟ, ਅੰਬੇ ਮਾਂ ਜਗਦੰਬੇ ਮਾਂ। ਆਓ ਆਨੰਦ ਮਾਣਦੇ ਹਾਂ ਇਸ ਭੇਟ ਦਾ।

ਇਹ ਸਨ ਦਿਲਰਾਜ ਕੌਰ ਤੇ ਸਾਥੀ। ਮੇਰੀ ਮਾਤਾ ਦੀਆਂ ਚੁੰਨੀਆਂ ਸੱਤ ਰੰਗੀਆਂ, ਸ਼ੇਰਾਵਾਲੀ ਦੀਆਂ ਚੁੰਨੀਆਂ ਸੱਤ ਰੰਗੀਆਂ। ਆਓ ਸੁਣਦੇ ਹਾਂ ਇਹ ਮਾਤਾ ਦੀ ਭੇਟ ਨਰਿੰਦਰ ਚੰਚਲ ਦੀ ਆਵਾਜ਼ ਵਿੱਚ।